0: ਆ ਰੈਲੀ ਮੁੱਖਮੰਤਰੀ ਭਜਨ ਲਾਲ ਸ਼ਰਮਾ ਦੀ ਅਗਵਾਈ ਮਾਏ ਅਲਬਰਟ ਹਾਲ ਨੂੰ ਸਰੂਫੈਰ ਬੜੀ ਚੌਪੜ ਤਾਈ ਚਾਵੇਲਾ ਜੈਪੁਰ ਰਾ ਜ਼ਿਲ੍ਹਾ ਕਲੈਕਟਰ ਸੰਦੇਸ਼ ਨਾਇਕ ਬਤਾਇਓ ਕਿ ਰੈਲੀ ਰਾ ਗੇਲਾ ਮਾਥਾ ਹਿਫਾਜ਼ਤ ਔਰ ਆਵਣ ਜਾਵਣ ਸਮੇਤ ਨਿਆਰਾ ਨਿਆਰਾ ਇੰਤਜ਼ਾਮ ਕਰੀ ਚਿਆ ਹੈ ਰਾਜ ਰਾ ਸਗਲਾ ਜ਼ਿਲ੍ਹਾ ਮਾ ਆਈ ਹਰ ਘਰ ਤਿਰੰਗਾ ਅਭਿਆਨ ਰੀ ਜ਼ੋਰਦਾਰ ਤਿਆਰੀਆਂ ਕਰੀ ਜਾ ਰਹੀ ਹੈ ਬਾੜਮੇਰ ਮਾਏ ਤਿਰੰਗਾ ਪ੍ਰਭਾਤ ਫੇਰੀਆਂ ਨਿਕਾਲੀ ਜਾਵੇਲਾ ਜਾਲੌਰ ਮਾਏ ਭਾਂਤ ਭਾਂਤ ਰਾ ਕਾਰਿਕ੍ਰਮਾਂ ਦੇ ਜ਼ਰੀਏ ਜਨਤਾ ਮਾਏ ਦੇਸ਼ ਭਗਤੀ ਰੀ ਭਾਵਨਾ ਜਗਾਈ ਜਾਵੇਲਾ ਦੇਸ਼ ਅੱਜ ਭਾਰਤ ਛੋੜੋ ਅੰਦੋਲਨ ਰੀ 84ਵੀਂ ਵਰਸ਼ਗਾਂਠ ਮਨਾ ਰਿਹਾ ਹੈ ਅਗਸਤ 1942 ਮਾਏ ਮਹਾਤਮਾ ਗਾਂਧੀ ਰੀ ਅਗਵਾਈ ਮਾਏ ਸ਼ੁਰੂ ਕਰੀ ਜਿਉ ਉਹ ਅੰਦੋਲਨ ਦੇਸ਼ ਰੀ ਆਜ਼ਾਦੀ ਰੀ ਲੜਾਈ ਰੋ ਇਤਿਹਾਸਿਕ ਔਰ ਨਿਰਣਾਇਕ ਪੜਾਅ ਬਣਿਓ ਮਹਾਤਮਾ ਗਾਂਧੀ ਰਾ ਕਰੋ ਜਾਂ ਮਰੋ ਰੋਨਾਰੋ ਦੇਸ਼ ਭਰ ਰਾ ਲੱਖਾਂ ਲੋਕਾਂ ਨੇ ਇਕਜੁੱਟ ਫੇਵਣ ਰੀ ਸੀਖ ਦੀਨੀ ਉਹ ਅੰਦੋਲਨ ਆਜ਼ਾਦੀ ਰੀ ਲੜਾਈ ਮਾਏ ਜਨਤਾ ਰੋ ਅੰਦੋਲਨ ਬਣਿਓ ਭਾਰਤ ਛੋੜੋ ਅੰਦੋਲਨ ਰੀ ਵਰਸ਼ਗਾਂਠ ਰਾ ਸਿਲਸਿਲਾ ਮਾਏ ਰਾਜ ਸਭਾ ਮਾਏ ਕਾਲ ਸਵਤੰਤਰਤਾ ਸੈਨਾਨੀਆਂ ਨੇ ਸਿਰਧਾ ਭਾਵ ਸਾਗਰ ਯਾਦ ਕਰੀ ਚਿਆ ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ ਲੋਕ ਸਭਾ ਅਧਿਕਸ਼ ਓਮ ਬਿਰਲਾ ਅੱਜ ਬੂੰਦੀ ਮਾਏ ਵਿਕਾਸ ਰਾ 100 ਕਰੋੜ ਰੁਪਇਆ ਰਾ ਖਰਚ ਵਾਲਾ ਨਿਆਰਾ ਨਿਆਰਾ ਕਾਮਾਂ ਰੀ ਨੀਂਵ ਰੱਖੀ ਔਰ ਪੂਰਾ ਫਿਆ ਕੰਮ ਜਨਤਾ ਨੇ ਸੌਂਪਿਆ ਇਹ ਮੌਕੇ ਵੇ ਕਹਿਓ ਕਿ ਹਾੜੋਤੀ ਹਲਕਾ ਰੀ ਸਾਂਸਕ੍ਰਿਤਿਕ ਵਿਰਾਸਤ ਦੇਸ਼ ਦੁਨੀਆ ਮਾਏ ਖਾਸ ਪਛਾਣ ਰੱਖੇ ਹੈ ਲੋਕ ਸਭਾ ਅਧਿਕਸ਼ ਕਹਿਓ ਕਿ ਵਿਰਾਸਤ ਸਾਗਰ ਵਿਕਾਸ ਰਾ ਨੂਆ ਆਯਾਮ ਬਣਾਵਣ ਰਾ ਸੰਕਲਪ ਸਾਗਰ ਬੂੰਦੀ ਨੇ ਅੱਗੇ ਵਧਾਇਓ ਚਾਵੇਲਾ ਇਸਾਰੋ ਆਧੁਨਿਕਤਾ ਔਰ ਵਿਰਾਸਤ ਰਾ ਤਾਲਮੇਲ ਨੂੰ ਬੂੰਦੀ ਮਾਏ ਬੁਨਿਆਦੀ ਸੁਵਿਧਾ ਵਧਾਇਆ ਜਾ ਰਿਹਾ ਹੈ ਰਾਜਪਾਲ ਹਰੀਭਾਊ ਬਾਗੜੇ ਖੇਤੀ ਕਿਸਾਨੀ ਔਰ ਵਾਉ ਜੁੜਿਆ ਕਾਰੋਬਾਰ ਨੇ ਦੇਸ਼ ਦੀ ਮਾਲੀ ਵਿਵਸਥਾ ਸਾਰੂ ਖਾਸ ਬਤਾਇਓ ਹੈ ਵੇ ਨੌਜਵਾਨਾਂ ਨੂੰ ਖੇਤੀ ਨੇ ਕੇਵਲ ਪਰੰਪਰਾਗਤ ਕਾਰੋਬਾਰ ਰਾ ਤੌਰ ਨੂੰ ਦੇਖਣ ਦੀ ਬਜਾਏ ਨਵੀਂ ਤਕਨੀਕ ਨਵਾਚਾਰ ਔਰ ਉਦਯਮਿਤਾ ਨੂੰ ਜੋੜ ਔਰ ਮਜ਼ਬੂਤ ਬਣਾਉਣ ਬਾਬਤ ਕਹਿਓ ਰਾਜਪਾਲ ਅੱਜ ਉਦੈਪੁਰ ਰਾ ਮਹਾਰਾਣਾ ਪ੍ਰਤਾਪ ਕ੍ਰਿਸ਼ੀ ਔਰ ਪ੍ਰੌਦਯੋਗਿਕੀ ਵਿਸ਼ਵ ਵਿਦਿਆਲਯ ਮਾਏ ਰਾਖੀ ਜੀ ਨੌਰਥ ਵੈਸਟ ਜ਼ੋਨ ਕਾਨਫਰੰਸ ਮਾਏ ਬੋਲ ਰਿਹਾ ਹੈ ਵੇ ਕਹਿਓ ਕਿ ਖੇਤੀਬਾੜੀ ਰਾ ਹਲਕਾ ਮਾਏ ਤਕਨੀਕ ਅਨੁਸੰਧਾਨ ਸਟਾਰਟਅਪ ਔਰ ਫੂਡ ਪ੍ਰੋਸੈਸਿੰਗ ਸਮੇਤ ਮੋਕਲਾ ਮੌਕਾ ਮੌਜੂਦ ਹੈ ਇਹ ਮੌਕੇ ਸ਼੍ਰੀ ਬਾਗੜੇ ਐਗਰੀ ਵਿਜ਼ਨ ਸਮਾਰਿਕਾ ਕੋ ਵਿਮੋਚਨ ਕੀਨੋ ਰਾਜਪਾਲ ਇੰਦਰਾ ਪਰਿਸਰ ਮਾਏ ਹਰਿਆਲੋ ਰਾਜਸਥਾਨ ਅਭਿਆਨ ਰਾ ਤਹਿਤ ਪੌਧੋਈ ਰੋਪਿਓ ਖਾਨਾ ਮਾਏ ਕੰਮ ਕਰਨ ਵਾਲਾ ਮਜ਼ਦੂਰਾਂ ਰਾ ਬੱਚਿਆਂ ਨੇ ਸ਼੍ਰਮ ਔਰ ਰੁਜ਼ਗਾਰ ਮੰਤਰਾਲੇ ਰੀ ਓਰੋਂ ਵਜ਼ੀਫੋ ਦਿਓ ਚਾਵੇਲਾ ਸ਼੍ਰਮ ਕਲਿਆਣ ਸੰਗਠਨ ਰੀ ਪ੍ਰਸ਼ਾਸਕ ਰਸ਼ਮੀ ਰੇਖਾ ਬਤਾਇਓ ਕਿ ਆਈ ਟੀ ਆਈ ਪੋਲੀਟੈਕਨਿਕ ਔਰ ਡਿਗਰੀ ਕੋਰਸ ਰਾ ਵਿਦਿਆਰਥੀਆਂ ਨੇ 6,000 ਰੁਪਇਆ ਔਰ ਪ੍ਰੋਫੈਸ਼ਨਲ ਡਿਗਰੀ ਸਾਰੂ ਪੜ੍ਹਾਈ ਕਰਨ ਵਾਲਾਂ ਨੇ 25,000 ਰੁਪਇਆ ਰੀ ਮਦਦ ਦੀ ਚਾਵੇਲਾ ਪਾਤਰ ਉਮੀਦਵਾਰ 31 ਅਗਸਤ ਤਾਈਂ ਨੈਸ਼ਨਲ ਸਕਾਲਰਸ਼ਿਪ ਪੋਰਟਲ ਮਥ ਅਰਜੀ ਦੇ ਸਕੇ ਹੈ
1: ਬੀੜੀ ਸ਼੍ਰਮਿਕੋਂ ਔਰ ਚੂਨਾ ਪੱਥਰ ਡੋਲੋਮਾਈਟ ਖਦਾਨ ਸ਼੍ਰਮਿਕੋਂ ਕੇ ਬੱਚੋਂ ਕੇ ਲੀਏ ਵਰਸ਼ 2026-27 ਕੇ ਲੀਏ ਸਕਾਲਰਸ਼ਿਪ ਯੋਜਨਾ ਸ਼ੁਰੂ ਹੋ ਗਈ ਹੈ ਔਰ ਸਕਾਲਰਸ਼ਿਪ ਕੇ ਲੀਏ ਆਵੇਦਨ ਕਰਨੇ ਕੀ ਅੰਤਿਮ ਤਿਥੀ 31 ਅਗਸਤ 2026 ਹੈ ਪ੍ਰਤੀ ਵਰਸ਼ ਸਕਾਲਰਸ਼ਿਪ ਦਿੱਤੇ ਸਮੇਂ ਇਹ ਹੋਤਾ ਥਾ ਕਿ ਸਿਰਫ ਇੱਕ ਹੀ ਸਕਾਲਰਸ਼ਿਪ ਮਿਲਤੀ ਥੀ ਇਸ ਬਾਰ ਐਸਾ ਹੈ ਕਿ ਅਗਰ ਮੇਰਿਟ ਬੇਸਡ ਸਕਾਲਰਸ਼ਿਪ ਉਨਕੋ ਕਿਸੀ ਔਰ ਵਿਭਾਗ ਸੇ ਮਿਲ ਰਹੀ ਹੈ ਤੋ ਵੀ ਸ਼੍ਰਮ ਕਲਿਆਣ ਸੰਗਠਨ ਕੀ ਸਕਾਲਰਸ਼ਿਪ ਉਨਕੋ ਮਿਲੇਗੀ
0: प्रदेश माए आवता 3-4 दिन ताई घन खड़ोना चौमासारी बिरखा वेवन रो अनुमान है मौसम विभाग काल सगला जिला सारू बिरखा रो येलो अलर्ट जारी कीनो है मौसम केंद्र जयपुर रा निदेशक राधे श्याम शर्मा बतायो के आवता 2 दिन माए बिरखा माए बढ़ोतरी सागे

ਗੀਤੜਲੂ ਸੁਣਿਓ ਸਾ ਔਰ ਸੁਣਨ ਵਾਸਤੇ ਮਾਨੇ ਕਾਗਜ਼ ਭੇਜਿਓ ਹੋ ਗਾਓ ਖਿੰਦਾਸਰ ਤਹਿਸੀਲ ਕੋਲੇ ਜ਼ਿਲ੍ਹਾ ਬੀਕਾਨੇਰ ਸੂ ਕਾਨਾ ਰਾਮ ਚੌਹਾਨ ਇੱਕ ਮੇਲ ਆਇਓ ਗਾਓ ਕਲਾਨਾ ਤਹਿਸੀਲ ਭਾਦਰਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੂ ਯੋਗੇਸ਼ ਕੜਵਾਸਰਾ ਸਚਿਨ ਕੜਵਾਸਰਾ ਸਤੀਸ਼ ਕੜਵਾਸਰਾ ਵਿਕਰਮ ਕੜਵਾਸਰਾ ਗਾਓ ਟੂਕਿਆ ਤਹਿਸੀਲ ਸਿਣਧਰੀ ਜ਼ਿਲ੍ਹਾ ਬਾੜਮੇਰ ਸੂ ਕ੍ਰਿਸ਼ਨ ਕੁਮਾਰ ਡਾਬੀ ਭੂਪਤ ਕੁਮਾਰ ਡਾਬੀ ਰਾਧਾ ਦੇਵੀ ਡਾਬੀ ਵਿਕਰਮ ਅਰ ਅਰਚਨਾ ਡਾਬੀ ગાઉ પજોનિયા જિલ્લા જાલોન ઉત્તર પ્રદેશ હું સત્યેન્દ્ર કુમારજી ચાંસોલિયા એક વાર ફેરું મેલ કર્યો માને ચોટાલા હરિયાણા સુ દારા પંડિત બુલબુલ જોશી અર દિવાંશુ જોશી ગોના જિલ્લા લલિતપુર ઉત્તર પ્રદેશ હું કૈલાસ નારાયણ નામદેવ દીપક કુમાર નામદેવ લખનલાલ નામદેવ ચાહના નામદેવ આકાશ નામદેવ રાની અર પરી માનેવડા રોડ નાગપુર સુ દેવેન્દ્ર ભટકર અર સુશીલા ભટકર અભે નિચર ખાના સા આપને આગલો ગીતડ દો મેં ફરમાઈશ પહેલી બતા દઉં પછી ગીતડ લો આપ ਸੁਣਿਆ ਸਾ ਡੋਂਡੀ ਲੋਹਾਰਾ ਬਾਲੋਦ ਛੱਤੀਸਗੜ੍ਹ ਸੂ ਦੇਵ ਸੰਕਟ ਤਾਮੂਰੀਆ ਅਜੇ ਤੁਸਾਰ ਤਾਮੂਰੀਆ ਬੇਬੀ ਪੂਜਾ ਪ੍ਰਭਾ ਦੇਵੀ ਔਰ ਤਾਮੂਰੀਆ ਪਰਿਵਾਰ ਇਹ ਲਗਾ ਜੇਲ ਰੋਡ ਮਧੂਬਨੀ ਸੂ ਫਿਰੋਜ਼ ਖਾਨ ਉਮਾ ਖਾਨ ਫਰਿਆ ਖਾਨ ਔਰ ਅਨੁਸ਼੍ਰੀ ਖਾਨ ਜੈ ਜਿਨੇਂਦਰ ਸ੍ਰੋਤਾ ਪਰਿਵਾਰ ਸੂ ਕਨੀਜ ਭਾਰਤੀਯ ਤਬਸੁਮ ਪਰਵੀਨ ਇਮਰਾਨ ਭਾਰਤੀਯ ਔਰ ਭੁਜ ਜ਼ਿਲ੍ਹਾ ਕੱਛ ਸੂ ਗੰਗਾ ਵਣਕਰ ਪ੍ਰੀਤੀ ਜੂਲੀ ਮਹਿਮਾ ਗੀਤਾ ਵਿਸ਼ਾਲ